0: เนตังจาอีดามองลูยีลางอิงทองไอโลนางเนลูบอนอันเจงในเฮลู
1: คาร์บีคาร์ยกรรมเกตเฮตอบีอับสุนเรเทฟาร์ดินันรงีและสัตย์ยูเซคุชคาร์บีลูกกีตफ्रिक्वेंसी मॉड्युलेशन 102 मेगाहर्ट्ज पर यह आकाशवाणी का हफलंग केंद्र है। श्रोताओं अब प्रस्तुत है कुकी कार्यक्रम, इसमें आज सुनिए लिंखो नई चोंगले और साथियों से कुछ कुकी आधुनिक गीत।